ਨਾਦ ਤਾਲ ਮ੍ਰਦੰਗ ਹੂ ਕਟ ਹਕਟ ਧਾਕਟ ਧੀਕਟ ਨਾਦ ਦਾਦੰਗ ਦਰਖ ਦਾਖ ਦੀਦੀ ਕਟ ਵੀ ਕਟ ਦੌਂ ਕਟ ਫਟ ਫਰੰਗਟ ਫੇਰ ਫਾਰੰਗ ਧਾਦੜੇ ਨਗ ਧੂਮ ਦਾਦਾ ਕਟ ਧੀਕਟ ਦੌਂ ਕਟ ਨੀਕਟ ਨਾਦ ਧਾਰੇ ਪਰਮੇਸ਼ਵਰ ਮਿਉਦ ਧਾਰੀ ਪਸ਼ੂ ਪਾਲਣ ਇਹ ਕਾਮ ਪ੍ਰਜਾਲਣ ਨਾਚ ਕਰੇ ਜੀ ਕਾਮ।